0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਸ਼ਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਕੁਝ ਜਾਣਕਾਰੀਆਂ ਆਪ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 92.3 FM 'ਤੇ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਲਾਈਵ ਸੁਣ ਸਕਦੇ ਹੋ ਔਨਲਾਈਨ www.3zzz.com.au 'ਤੇ ਜਾ ਕੇ। ਲਓ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਸੂਰਾ ਸੋ ਪਹਿਚਾਨੀਏ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਦਲੇਰ ਸਿੰਘ ਜੀ ਕਪੂਰਥਲਾ ਵਾਲੇ ਅਤੇ ਉਹਨਾਂ ਦੇ ਸਾਥੀ। ਲਓ ਸ਼ਬਦ ਸ਼੍ਰਵਣ ਕਰੋ ਜੀ।

0: ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ ਸੂਰਾ ਸੋ ਪਹਿਚਾਨੀਏ। ਇਸ ਹਫ਼ਤੇ 12 ਮਈ ਨੂੰ ਸਰਹੰਦ ਫਤਿਹ ਦਿਵਸ ਸੀ। ਇਸ ਦੇ ਬਾਰੇ ਮੈਂ ਛੋਟੀ ਜਿਹੀ ਜਾਣਕਾਰੀ ਆਪ ਨੂੰ ਦੇਣ ਜਾ ਰਿਹਾ ਹਾਂ।
1: ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੁਨ ਛਾਡੇ ਖੇਤ। 12 ਮਈ 1710 ਇਹ ਸਿਰਫ ਇੱਕ ਤਾਰੀਖ ਨਹੀਂ, ਸਗੋਂ ਸਦੀਆਂ ਦੀ ਗੁਲਾਮੀ ਅਤੇ ਜ਼ੁਲਮ ਦੇ ਵਿਰੁੱਧ ਉੱਠੀ ਇੱਕ ਅਜਿਹੀ ਆਵਾਜ਼ ਸੀ ਜਿਸਨੇ ਮੁਗਲ ਸਲਤਨਤ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਚੱਪੜਚਿੜੀ ਦੇ ਮੈਦਾਨ ਵਿੱਚ ਅੱਜ ਦੇ ਦਿਨ ਲਿਖਿਆ ਗਿਆ ਉਹ ਇਤਿਹਾਸ ਜੋ ਅੱਜ ਵੀ ਹਰ ਸਿੱਖ ਦੇ ਲਹੂ ਵਿੱਚ ਉਬਾਲਾ ਪੈਦਾ ਕਰਦਾ ਹੈ। ਇਹ ਬਦਲਾ ਸੀ ਮਾਸੂਮ ਜਿੰਦਾ ਦੀ ਸ਼ਹਾਦਤ ਦਾ। ਇਤਿਹਾਸ ਦੇ ਉਹਨਾਂ ਪੰਨਿਆਂ ਦੀ ਗੱਲ ਕਰ ਰਹੇ ਹਾਂ ਜਿਸ ਨੇ ਭਾਰਤ ਦੇ ਇਤਿਹਾਸ ਦੀ ਧਾਰਾ ਬਦਲ ਦਿੱਤੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸਰਹੰਦ ਦੀਆਂ ਕੰਧਾਂ ਨੂੰ ਹਿਲਾ ਕੇ ਰੱਖ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਮੁਗਲ ਹਕੂਮਤ ਦਾ ਹੰਕਾਰ ਤੋੜਿਆ। ਸਰਹੰਦ ਦੀ ਜਿੱਤ ਸਿਰਫ ਇੱਕ ਇਲਾਕੇ ਦੀ ਜਿੱਤ ਨਹੀਂ ਸੀ, ਸਗੋਂ ਇਹ ਇੱਕ ਇਨਸਾਫ ਦੀ ਜੰਗ ਸੀ। 1670 ਈਸਵੀ ਵਿੱਚ ਕਸ਼ਮੀਰ ਦੇ ਰਾਜੌਰੀ ਇਲਾਕੇ ਵਿੱਚ ਜਨਮੇ ਲਕਸ਼ਮਣ ਦਾਸ ਜਦੋਂ ਇੱਕ ਵਾਰ ਸ਼ਿਕਾਰ ਕਰਨ ਗਏ ਤਾਂ ਉਹਨਾਂ ਦੇ ਹੱਥੋਂ ਇੱਕ ਗਰਭਵਤੀ ਹਿਰਨੀ ਮਾਰੀ ਗਈ। ਹਿਰਨੀ ਅਤੇ ਉਸਦੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫ ਕੇ ਮਰਦੇ ਦੇਖ ਲਕਸ਼ਮਣ ਦਾਸ ਦਾ ਮਨ ਕੰਬ ਗਿਆ। ਉਹਨਾਂ ਨੇ ਸ਼ਿਕਾਰ ਛੱਡ ਦਿੱਤਾ ਅਤੇ ਘਰ ਬਾਰ ਤਿਆਗ ਕੇ ਵੈਰਾਗੀ ਸਾਧੂ ਬਣ ਗਏ। ਵੈਰਾਗੀ ਬਣਨ ਤੋਂ ਬਾਅਦ ਉਹਨਾਂ ਦਾ ਨਾਮ ਮਾਧੋ ਦਾਸ ਪੈ ਗਿਆ। ਉਹ ਘੁੰਮਦੇ ਘੁਮਾਉਂਦੇ ਮਹਾਰਾਸ਼ਟਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਵਿਖੇ ਆਪਣਾ ਆਸ਼ਰਮ ਬਣਾ ਕੇ ਰਹਿਣ ਲੱਗੇ। ਇੱਥੇ ਉਹਨਾਂ ਨੇ ਕਈ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵੱਲ ਗਏ ਤਾਂ ਉਹ ਨਾਂਦੇੜ ਵਿਖੇ ਮਾਧੋ ਦਾਸ ਵੈਰਾਗੀ ਦੇ ਆਸ਼ਰਮ ਵਿੱਚ ਪਹੁੰਚੇ। ਮਾਧੋ ਦਾਸ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਵਾਦ ਕੀਤਾ ਤਾਂ ਉਹ ਉਹਨਾਂ ਨੂੰ ਸਮਰਪਿਤ ਹੋ ਗਿਆ। ਮਾਧੋ ਦਾਸ ਨੂੰ ਗੁਰੂ ਸਾਹਿਬ ਨੇ ਸਿੰਘ ਸਜਾਇਆ। ਮੁਗਲੀਆ ਹਕੂਮਤ ਦੇ ਜ਼ਬਰ ਦਾ ਜਵਾਬ ਦੇਣ ਦੇ ਲਈ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ। ਬੰਦਾ ਸਿੰਘ ਬਹਾਦਰ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਵੱਲ ਇਸ ਤਰ੍ਹਾਂ ਵਧੇ ਜਿਵੇਂ ਕੋਈ ਤੂਫਾਨ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੋਵੇ। ਜ਼ੁਲਮ ਦਾ ਖਾਤਮਾ ਕਰਨ ਦੇ ਲਈ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਨ ਵੇਲੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਨਮਾਨ ਵਜੋਂ ਇਹ ਚੀਜ਼ਾਂ ਦਿੱਤੀਆਂ। 5 ਤੀਰ, 1 ਨਗਾਰਾ, 1 ਨਿਸ਼ਾਨ ਸਾਹਿਬ, 5 ਪਿਆਰੇ, ਭਾਈ ਵਿਨੋਦ ਸਿੰਘ, ਕਾਨ ਸਿੰਘ, ਬਾਜ ਸਿੰਘ, ਦਇਆ ਸਿੰਘ ਤੇ ਭਾਈ ਰਾਮ ਸਿੰਘ। ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਦੇਸ਼ ਦਿੱਤਾ ਕਿ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਇਕੱਠੇ ਹੋਵੋ। ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਉਹਨਾਂ ਤੀਰਾਂ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਨਾਲ ਉਹ ਕਾਰਨਾਮਾ ਕਰ ਵਿਖਾਇਆ ਜਿਸ ਨੇ ਮੁਗਲਾਂ ਦਾ ਸਦੀਆਂ ਪੁਰਾਣਾ ਗਰੂਰ ਮਿੱਟੀ ਵਿੱਚ ਮਿਲਾ ਦਿੱਤਾ। ਸਰਹੰਦ ਪਹੁੰਚਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਨਸਾਫ ਦੀ ਤਲਵਾਰ ਨਾਲ ਰਸਤੇ ਦੀ ਹਰ ਰੁਕਾਵਟ ਨੂੰ ਸਾਫ਼ ਕੀਤਾ ਜਿਸ ਵਿੱਚ ਸਮਾਣਾ ਦੀ ਜੰਗ ਪੂਰੀ ਦੁਨੀਆ ਜਾਣਦੀ ਹੈ। ਇਹਨਾਂ ਇਲਾਕਿਆਂ ਤੋਂ ਗੁਰੂ ਤੇਗ ਬਹਾਦਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਆਉਂਦੇ ਸਨ। ਸਰਹੰਦ ਦੀ ਜੰਗ ਜਦੋਂ ਸ਼ੁਰੂ ਹੋਈ ਸਿੰਘਾਂ ਨੇ ਆਪਣੀ ਰਣਨੀਤੀ ਨਾਲ ਦੁਸ਼ਮਣ ਦੀਆਂ ਤੋਪਾਂ ਤੇ ਕਬਜ਼ਾ ਕੀਤਾ। ਤਲਵਾਰ ਨਾਲ ਤਲਵਾਰ ਖੜਕੀ ਤੇ ਧਰਤੀ ਲਾਲ ਹੋ ਗਈ। ਵਜ਼ੀਰ ਖਾਨ ਜੋ ਹੰਕਾਰ ਦੇ ਘੋੜੇ ਤੇ ਸਵਾਰ ਸੀ ਉਸ ਦਾ ਉਸਦੇ ਕਰਮਾਂ ਮੁਤਾਬਕ ਹਿਸਾਬ ਹੋਇਆ। ਜਿੱਥੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਵਾਏ ਗਏ ਸਨ ਉਸੇ ਸਰਹੰਦ ਦੀ ਪਵਿੱਤਰ ਧਰਤੀ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਐਲਾਨ ਕੀਤਾ। ਹਲ ਵਾਹੁਣ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਸਦੀਆਂ ਪੁਰਾਣੀ ਜਾਗੀਰਦਾਰੀ ਪ੍ਰਥਾ ਦਾ ਅੰਤ ਕੀਤਾ। ਸਰਹੰਦ ਫਤਿਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਜੀਵਨ ਵਿੱਚ ਜ਼ੁਲਮ ਹੱਦਾਂ ਪਾਰ ਕਰ ਦੇਵੇ ਤਾਂ ਕੋਈ ਨਾ ਕੋਈ ਬੰਦਾ ਸਿੰਘ ਬਹਾਦਰ ਬਣ ਕੇ ਜ਼ਰੂਰ ਉੱਠਦਾ ਹੈ। ਸਰਹੰਦ ਫਤਿਹ ਦਿਵਸ ਖਾਲਸੇ ਦੀ ਅਣਖ, ਗੁਰੂ ਦੀ ਬਖਸ਼ਿਸ਼ ਅਤੇ ਹੱਕ ਸੱਚ ਦੀ ਜਿੱਤ ਦਾ ਪ੍ਰਤੀਕ ਹੈ।

ਹੁਣੇ ਤੁਸੀਂ ਇੱਕ ਗੀਤ ਸੁਣ ਰਹੇ ਸੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਬੰਦਾ ਸਿੰਘ ਬਹਾਦਰ। ਅਤੇ ਲਓ ਇੱਕ ਜਾਣਕਾਰੀ ਦੇਣੀ ਜਾ ਰਿਹਾ ਹਾਂ। ਸਰਕਾਰ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਜੁਲਾਈ 2027 ਤੋਂ ਨੈਗੇਟਿਵ ਗੀਅਰਿੰਗ ਸਿਰਫ ਨਵੇਂ ਬਣੇ ਘਰਾਂ 'ਤੇ ਲਾਗੂ ਹੋਵੇਗੀ। ਇਸ ਦਾ ਮਕਸਦ ਨਵੇਂ ਘਰਾਂ ਦੀ ਸਪਲਾਈ ਵਧਾਉਣਾ ਹੈ, ਇਹ ਪੁਰਾਣੇ ਘਰਾਂ 'ਤੇ ਨਹੀਂ ਲਾਗੂ ਹੋਊਗੀ। ਜਿਨ੍ਹਾਂ ਲੋਕਾਂ ਦੇ ਕੋਲ ਬਜਟ ਨਾਈਟ ਤੋਂ ਪਹਿਲਾਂ ਘਰ ਹਨ, ਉਹਨਾਂ ਲਈ ਪੁਰਾਣੇ ਨਿਯਮ ਲਾਗੂ ਰਹਿਣਗੇ। ਜੋ ਨਿਵੇਸ਼ਕ ਨਵੇਂ ਘਰ ਖਰੀਦਣਗੇ, ਉਹ ਅਜੇ ਵੀ ਆਪਣੇ ਘਾਟੇ ਨੂੰ ਤਨਖਾਹ ਜਾਂ ਹੋਰ ਆਮਦਨ ਨਾਲ ਐਡਜਸਟ ਕਰ ਸਕਣਗੇ। ਪਰ ਜੋ ਲੋਕ ਬਜਟ ਨਾਈਟ ਤੋਂ ਬਾਅਦ ਪੁਰਾਣੇ ਇਸਟੈਬਲਿਸ਼ਡ ਘਰ ਖਰੀਦਣਗੇ, ਉਹ ਘਾਟਾ ਆਪਣੀ ਤਨਖਾਹ ਦੇ ਨਾਲ ਐਡਜਸਟ ਨਹੀਂ ਕਰ ਸਕਣਗੇ। ਫਿਰ ਉਹ ਕੀ ਕਰਨਗੇ? ਉਹ ਆਪਣੇ ਘਾਟੇ ਨੂੰ ਅਗਲੇ ਸਾਲਾਂ ਲਈ ਕੈਰੀ ਫੋਰਵਰਡ ਕਰ ਸਕਣਗੇ ਅਤੇ ਭਵਿੱਖ ਦੇ ਵਿੱਚ ਪ੍ਰੋਪਰਟੀ ਇਨਕਮ ਦੇ ਨਾਲ ਐਡਜਸਟ ਕਰ ਸਕਣਗੇ, ਪਰ ਵੇਜਿਸ ਜਾਂ ਸੈਲਰੀ ਦੇ ਨਾਲ ਨਹੀਂ। ਆਸਟ੍ਰੇਲੀਆ ਦਾ 2026-27 ਦਾ ਬਜਟ ਜਦੋਂ ਜਿਮ ਚਾਲਮਰਸ ਨੇ ਪੇਸ਼ ਕੀਤਾ ਤਾਂ ਉਹਨਾਂ ਨੇ ਆਪਣਾ ਪੰਜਵਾਂ ਬਜਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਦਾ ਜਿਹੜਾ ਮੁੱਖ ਟੀਚਾ ਹੈ ਆਸਟ੍ਰੇਲੀਆਈਆਂ ਨੂੰ ਰਹਿਣ ਸਹਿਣ ਦੀ ਲਾਗਤ ਦੇ ਸੰਕਟ ਤੋਂ ਰਾਹਤ ਦੇਣਾ ਹੈ। ਉਹਨਾਂ ਨੇ ਜ਼ੋਰ ਦਿੱਤਾ ਕਿ ਮਿਡਲ ਈਸਟ ਸੰਕਟ ਕਾਰਨ ਵੱਧ ਰਹੀਆਂ ਕੀਮਤਾਂ ਦਾ ਬੋਝ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਹ ਬਜਟ ਆਸਟ੍ਰੇਲੀਆਈ ਵਰਕਰਾਂ, ਪਰਿਵਾਰਾਂ, ਸੀਨੀਅਰ ਲਈ ਵਿੱਤੀ ਰਾਹਤ ਲਿਆਉਣ ਦਾ ਵਾਅਦਾ ਕਰਦਾ ਹੈ। 2027-28 ਤੋਂ ਸ਼ੁਰੂ ਹੋਣ ਵਾਲੇ ਨਵੇਂ ਟੈਕਸ ਆਫਸੈਟ ਦੇ ਨਾਲ ਵਰਕਰ ਨੂੰ ਸਾਲਾਨਾ $250 ਦੀ ਰਾਹਤ ਮਿਲੇਗੀ ਅਤੇ 13 ਮਿਲੀਅਨ ਤੋਂ ਵੱਧ ਵਰਕਰ ਲਾਭ ਲੈਣਗੇ। ਤੁਰੰਤ ਟੈਕਸ ਛੋਟ, 2026-27 ਤੋਂ ਵਰਕਰਾਂ ਨੂੰ $1,000 ਤੱਕ ਦੀ ਤੁਰੰਤ ਟੈਕਸ ਛੋਟ ਮਿਲੇਗੀ, ਜਿਹ ਲਈ ਰਸੀਦਾਂ ਦੀ ਲੋੜ ਨਹੀਂ ਹੋਊਗੀ। ਇਹਦੇ ਨਾਲ 6.2 ਮਿਲੀਅਨ ਲੋਕ ਜੋ ਹਨ ਉਹ ਉਹਨਾਂ ਦੀ ਬੱਚਤ ਹੋਊਗੀ। 2026-27 ਦੇ ਵਿੱਚ ਟੈਕਸ ਦਰਾਂ ਘਟਾ ਕੇ ਵਰਕਰਾਂ ਨੂੰ ਵਾਧੂ ਰਾਹਤ ਦਿੱਤੀ ਜਾਵੇਗੀ। ਔਸਤ ਆਮਦਨ ਵਾਲੇ ਵਰਕਰ ਨੂੰ 2027-28 ਤੋਂ ਸਾਲਾਨਾ $2,816 ਤੱਕ ਦੀ ਬੱਚਤ ਮਿਲੇਗੀ। ਘੱਟ ਆਮਦਨ ਵਾਲਿਆਂ ਲਈ ਮੈਡੀਕੇਅਰ ਲੇਵੀ ਦੀ ਸੀਮਾ 2.9% ਵਧਾਈ ਜਾ ਰਹੀ ਹੈ। 1 ਮਿਲੀਅਨ ਤੋਂ ਵੱਧ ਲੋਕ ਲਾਭ ਲੈਣਗੇ। ਸਰਕਾਰ $5.9 ਬਿਲੀਅਨ ਦੇ ਨਿਵੇਸ਼ ਦੇ ਨਾਲ PBS ਰਾਹੀਂ ਸਿਸਟਿਕ ਫਾਈਬਰੋਸਿਸ, ਕਰੋਨਿਕ ਕਿਡਨੀ ਡਿਜ਼ੀਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਕਰ ਦਊਗੀ। COVID-19 ਓਰਲ ਐਂਟੀਵਾਇਰਲ ਮੈਡੀਸਨ ਵੀ ਸਬਸਿਡੀ ਕੀਤੀਆਂ ਜਾਣਗੀਆਂ। ਏਜਡ ਕੇਅਰ $3.7 ਬਿਲੀਅਨ ਦੇ ਨਾਲ ਵਧੇਰੇ ਏਜਡ ਕੇਅਰ ਬੈਡਸ ਅਤੇ ਪੈਕੇਜ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਸੀਨੀਅਰ ਨੂੰ ਵਧੀਆ ਸਹਾਇਤਾ ਮਿਲ ਸਕੇ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ।

ਤੁਸੀਂ ਹੁਣੇ ਕੁਝ ਗੀਤ ਸੁਣ ਰਹੇ ਸੀ ਤੇ ਲੋ ਹੁਣ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ। ਭਾਰਤ ਸਰਕਾਰ ਦੇ ਵੱਲੋਂ ਸੋਹਣੀ ਮਾਰਕੀਟਿੰਗ ਸੀਜ਼ਨ 2026-27 ਦੇ ਲਈ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿੱਚ 72 ਰੁਪਈਆਂ ਦਾ ਵਾਧਾ ਕਰਦਿਆਂ ਹੋਇਆਂ ਇਹਨੂੰ 2,441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸੋਹਣੀ ਸੀਜ਼ਨ ਜੋ ਹੁੰਦਾ ਹੈ ਜੂਨ ਦੇ ਵਿੱਚ ਦੱਖਣ ਪੱਛਮੀ ਮੌਨਸੂਨਾਂ ਦੀ ਆਮਦ ਦੇ ਨਾਲ ਸ਼ੁਰੂ ਹੁੰਦਾ ਹੈ। ਦਾਲਾਂ, ਤੇਲ ਬੀਜਾਂ, ਕਪਾਹ ਦੀ MSP ਦੇ ਵਿੱਚ ਵੀ ਭਾਰੀ ਵਾਧੇ ਦਾ ਮੁੱਖ ਮੰਤਵ ਦਰਾਮਦ ਘਟਾਉਣਾ ਅਤੇ ਫਸਲੀ ਵੰਨ ਸੁਵੰਨਤਾ ਨੂੰ ਉਤਸ਼ਾਹਿਤ ਕਰਨਾ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਬਿਜਾਈ ਤੋਂ ਪਹਿਲਾਂ 14 ਸੋਹਣੀ ਫਸਲਾਂ ਦੀ MSP ਨੂੰ ਹਰੀ ਝੰਡੀ ਦੇ ਦਿੱਤੀ ਹੈ। ਝੋਨੇ ਦੀਆਂ ਆਮ ਅਤੇ ਏ ਗ੍ਰੇਡ ਕਿਸਮਾਂ ਦੇ ਲਈ MSP ਸੋਹਣੀ ਮਾਰਕੀਟਿੰਗ ਸੀਜ਼ਨ 17 ਤੋਂ ਅਕਤੂਬਰ ਦੇ ਲਈ ਕ੍ਰਮਵਾਰ 2,441 ਰੁਪਈਏ ਅਤੇ 2,000

4461 ਰੁਪਏ ਪ੍ਰਤੀ ਕੁਇੰਟਲ ਰਹੂਗੀ। ਕਪਾਹ ਦਰਮਿਆਨੇ ਰੇਸ਼ੇ ਦੇ ਲਈ MSP 557 ਰੁਪਏ ਵਧਾ ਕੇ 8267 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ, ਜਦੋਂ ਕਿ ਲੰਮੇ ਰੇਸ਼ੇ ਵਾਲੀ ਕਿਸਮ ਦਾ ਭਾਅ 8667 ਰੁਪਏ ਕੁਇੰਟਲ ਮਿਲੂਗਾ। ਸੂਰਜਮੁਖੀ ਬੀਜ ਦੇ ਭਾਅ ਦੇ ਵਿੱਚ ਸਭ ਤੋਂ ਵੱਧ 662 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੀ ਸਿਫਾਰਿਸ਼ ਕੀਤੀ ਗਈ ਹੈ। ਸੂਰਜਮੁਖੀ ਦੀ MSP 8343 ਰੁਪਏ ਪ੍ਰਤੀ ਕੁਇੰਟਲ ਨੂੰ ਪਹੁੰਚ ਗਈ ਹੈ। ਕਾਲੇ ਤਿਲ 515 ਰੁਪਏ ਵੱਧ ਕੇ 10052 ਰੁਪਏ ਪ੍ਰਤੀ ਕੁਇੰਟਲ, ਸਫੇਦ ਤਿਲ 500 ਰੁਪਈਆ ਵੱਧ ਕੇ 10346 ਰੁਪਏ ਪ੍ਰਤੀ ਕੁਇੰਟਲ ਦੇ ਵਿੱਚ ਵਾਧਾ ਹੋਇਆ ਹੈ। ਹੋਰ ਤੇਲ ਬੀਜਾਂ ਦੇ ਵਿੱਚ ਸੋਇਆਬੀਨ ਪੀੜਾ 380 ਰੁਪਈਏ ਵੱਧ ਕੇ 5708 ਰੁਪਈਏ, ਮੂੰਗਫਲੀ 254 ਰੁਪਈਏ ਵੱਧ ਕੇ 7517 ਰੁਪਈਏ ਪ੍ਰਤੀ ਕੁਇੰਟਲ ਹੋ ਗਈ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲਓ ਕੁਝ ਹੋਰ ਗੀਤ।

ਹਿੱਤਾਂ ਤੋਂ ਬਾਅਦ ਇੱਕ ਵਾਰ ਫਿਰ ਮੈਂ ਪੰਜਾਬ ਦੀ ਹੀ ਗੱਲ ਕਰਨ ਜਾ ਰਿਹਾ ਹਾਂ। ਪੰਜਾਬ ਦੀ ਆਰਥਿਕਤਾ ਨੂੰ ਖੇਤੀਬਾੜੀ ਰਾਹੀਂ ਬਹੁਤ ਵੱਡੀ ਸੱਟ ਵੱਜੀ ਹੈ। ਹੜ੍ਹਾਂ ਦੇ ਕਾਰਨ 24,000 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਿਸ ਦੇ ਵਿੱਚ ਕਿਸਾਨਾਂ ਦੇ ਨਾਲ ਨਾਲ ਮਾਰਕੀਟ ਦਾ ਨੁਕਸਾਨ ਸ਼ਾਮਲ ਹੈ। ਇਸ ਤੋਂ ਇਲਾਵਾ ਝੋਨੇ ਦੀ ਪੈਦਾਵਾਰ ਦੇ ਵਿੱਚ ਵੱਡੀ ਕਮੀ ਆਈ, ਜਿੱਥੇ ਪਹਿਲਾਂ 182-183 ਲੱਖ ਟਨ ਝੋਨਾ ਆਉਂਦਾ ਸੀ, ਇਸ ਵਾਰ 172 ਲੱਖ ਟਨ ਰਹਿ ਗਿਆ। ਮੱਕੀ ਦਾ ਝਾੜ 40-45 ਕੁਇੰਟਲ ਤੋਂ ਘੱਟ ਕੇ 28-30 ਕੁਇੰਟਲ ਰਹਿ ਗਿਆ। ਗੰਨੇ ਦੇ ਵਿੱਚ ਪ੍ਰਤੀ ਏਕੜ 150 ਕੁਇੰਟਲ ਦਾ ਨੁਕਸਾਨ ਹੋਇਆ। ਇਹਨਾਂ ਗੰਭੀਰ ਆਰਥਿਕ ਮੁੱਦਿਆਂ ਦੀ ਬਜਾਏ ਸਿਆਸੀ ਪਾਰਟੀਆਂ ਸਿਰਫ 1,000 ਤੋਂ ਲੈ ਕੇ 1,500 ਰੁਪਏ ਦੇਣ ਵਰਗੇ ਮੁਫ਼ਤਖੋਰੀ ਵਾਲੇ ਨੈਰੇਟਿਵ ਸਿਰਜ ਰਹੀਆਂ ਹਨ। ਆਪਾਂ ਗੱਲ ਕਰਦੇ ਹਾਂ, ਰਾਜਸਥਾਨ ਪੰਜਾਬ ਦਾ ਪਾਣੀ ਮੁਫ਼ਤ ਲੈਂਦਾ ਹੈ, ਪਰ ਉਹ ਬਾਰਮੇਰ ਦੀ ਰਿਫਾਇਨਰੀ ਤੋਂ ਪਾਣੀ ਵੇਚ ਕੇ ਸਾਲਾਨਾ 1,600 ਕਰੋੜ ਰੁਪਈਏ ਕਮਾ ਰਿਹਾ ਹੈ ਅਤੇ ਪੰਜਾਬ ਨੂੰ ਇਹਦਾ ਕੋਈ ਪੈਸਾ ਨਹੀਂ ਮਿਲਦਾ। ਪੰਜਾਬ ਦੇ ਪਾਣੀ ਦੇ ਵਿੱਚ ਯੂਰੇਨੀਅਮ, ਫਲੋਰਾਈਡ, ਆਰਸੈਨਿਕ ਵਰਗੇ ਜ਼ਹਿਰੀਲੇ ਤੱਤ ਮਿਲ ਚੁੱਕੇ ਹਨ। ICMR ਦੀ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਰੋਜ਼ਾਨਾ 68 ਮੌਤਾਂ ਕੈਂਸਰ ਦੇ ਨਾਲ ਹੋ ਰਹੀਆਂ ਹਨ। ਹਰੀਕੇ ਤੋਂ ਨਿਕਲਣ ਵਾਲੀਆਂ ਗੰਗ ਅਤੇ ਇੰਦਰਾ ਕੈਨਾਲ ਨੂੰ ਕੰਕਰੀਟ ਅਤੇ ਪਲਾਸਟਿਕ ਦੇ ਕਾਗਜ਼ ਪਾ ਕੇ ਪੱਕਾ ਕੀਤਾ ਜਾ ਰਿਹਾ ਹੈ ਤਾਂ ਜੋ ਰਾਜਸਥਾਨ ਨੂੰ ਪੂਰਾ ਪੂਰਾ ਪਾਣੀ ਮਿਲ ਸਕੇ, ਜਦੋਂ ਕਿ ਪੰਜਾਬ ਦੇ ਵਿੱਚ ਸਿੰਜ ਹੋਣ ਨਾਲ ਪਾਣੀ ਸਿੰਜਦਾ ਹੈ, ਜਦੋਂ ਇਹ ਚੀਜ਼ਾਂ ਨਹੀਂ ਆਪਣੀਆਂ ਆਉਂਦੀਆਂ, ਜਦਕਿ ਪੰਜਾਬ ਦੇ ਵਿੱਚ ਸੀਪੇਜ ਰਾਹੀਂ ਹੋਣ ਵਾਲਾ ਰੀਚਾਰਜ ਬੰਦ ਹੋ ਜਾਵੇਗਾ। ਪੰਜਾਬ ਦਾ ਯੂਥ ਫੋਰਸਡ ਮਾਈਗ੍ਰੇਸ਼ਨ, ਮਜਬੂਰੀ ਹਿਜਰਤ ਦਾ ਸ਼ਿਕਾਰ ਹੈ। ਪੰਜਾਬੀ ਆਪਣੀਆਂ ਜ਼ਮੀਨਾਂ ਵੇਚ ਕੇ ਅਰਬਾਂ ਰੁਪਈਏ ਕੈਨੇਡਾ ਵਰਗੇ ਦੇਸ਼ਾਂ ਨੂੰ ਭੇਜ ਰਹੇ ਹਨ, ਜਿਸ ਨਾਲ ਉਹਨਾਂ ਦੇਸ਼ਾਂ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ। ਕੈਨੇਡਾ ਵਰਗੇ ਦੇਸ਼ਾਂ ਦੀਆਂ ਨੀਤੀਆਂ ਬਦਲ ਰਹੀਆਂ ਹਨ ਅਤੇ ਯੂਥ ਵਾਪਸ ਆ ਰਿਹਾ ਹੈ, ਪਰ ਪੰਜਾਬ ਸਰਕਾਰ ਦੇ ਕੋਲ ਉਹਨਾਂ ਨੂੰ ਸਾਂਭਣ ਜਾਂ ਰੁਜ਼ਗਾਰ ਦੇਣ ਦੀ ਕੋਈ ਪਲੈਨਿੰਗ ਹੀ ਨਹੀਂ ਹੈ। ਮੁੱਖ ਮੰਤਰੀ ਵੱਲੋਂ ਦਿੱਤੀਆਂ ਗਈਆਂ 65,000 ਨੌਕਰੀਆਂ ਦੇ ਵਿੱਚੋਂ ਵੱਡਾ ਹਿੱਸਾ ਰਾਜਸਥਾਨ, ਹਰਿਆਣਾ ਅਤੇ ਹੋਰ ਰਾਜਾਂ ਦੇ ਲੋਕਾਂ ਨੂੰ ਮਿਲਿਆ। ਪੰਜਾਬ ਦੇ ਵਿੱਚ ਦੂਜੇ ਰਾਜਾਂ ਤੋਂ ਆ ਰਹੀ ਆਬਾਦੀ ਕਾਰਨ ਪਛਾਣ ਦਾ ਮੁੱਦਾ ਪੈਦਾ ਹੋ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਨਹੀਂ ਰਹਿ ਗਿਆ। ਬਾਹਰੋਂ ਆਏ ਲੋਕਾਂ ਨੇ ਛੋਟੇ ਧੰਦਿਆਂ, ਪਲੰਬਰ, ਦੁਕਾਨਾਂ, ਰਾਜਗੀਰੀ ਕਬਜ਼ਾ ਕਰ ਲਿਆ ਹੈ, ਕਿਉਂਕਿ ਪੰਜਾਬੀ ਨੌਜਵਾਨਾਂ ਦੇ ਵਿੱਚ ਇਹਨਾਂ ਕੰਮਾਂ ਪ੍ਰਤੀ ਆਕੜ ਸੀ। ਸਕੂਲਾਂ ਦੇ ਵਿੱਚ ਟਿੱਕ ਮਾਰਕ, ਓਬਜੈਕਟਿਵ ਸਿੱਖਿਆ ਪ੍ਰਣਾਲੀ ਨੇ ਬੱਚਿਆਂ ਦੀ ਜਿਹੜੀ ਸੋਚਣ ਸ਼ਕਤੀ ਸੀ ਉਹ ਖਤਮ ਕਰ ਦਿੱਤੀ ਹੈ। ਅਧਿਆਪਕ ਸਿਰਫ ਰਿਜ਼ਲਟ ਦਿਖਾਉਣ ਲਈ ਬੱਚਿਆਂ ਨੂੰ ਪਾਸ ਕਰਵਾ ਰਹੇ ਹਨ। ਡੈਮ ਸੇਫਟੀ ਐਕਟ ਰਾਹੀਂ ਕੇਂਦਰ ਨੇ ਡੈਮਾਂ 'ਤੇ ਕਬਜ਼ਾ ਕਰ ਲਿਆ, ਜਦਕਿ ਉਹਨਾਂ ਦੀ ਸੁਰੱਖਿਆ ਫੋਰਸ ਦੀ ਤਨਖਾਹ ਜੋ ਹੈ ਉਹ ਪੰਜਾਬ ਭਰਦਾ ਹੈ, ਕਿਉਂਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਅਸਲੀ ਮੁੱਦਿਆਂ ਪਾਣੀ, ਚੰਡੀਗੜ੍ਹ, ਸਿੱਖਿਆ, ਸਿਹਤ ਅਤੇ ਫੈਡਰਲ ਢਾਂਚਾ 'ਤੇ ਨਹੀਂ ਲੜ ਰਹੀ। ਇਸ ਲਈ ਸੰਯੁਕਤ ਕਿਸਾਨ ਮੋਰਚਾ ਅਸਲੀ ਵਿਰੋਧੀ ਧਿਰ ਵਜੋਂ ਉੱਭਰ ਰਿਹਾ ਹੈ। ਉਹ ਗਵਰਨਰ ਹਾਊਸ ਜਾਣਗੇ ਅਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਲਈ ਲੋਕਾਂ ਨੂੰ ਤਿਆਰ ਕਰਨਗੇ। ਇਹ ਸੀ ਇੱਕ ਜਾਣਕਾਰੀ ਜੋ ਕਿ ਬਲਬੀਰ ਸਿੰਘ ਰਾਜੇਵਾਲ SKM ਵਾਲਿਆਂ ਦੀ ਲਿਖੀ ਹੋਈ ਸੀ, ਜਾਂ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਪੰਜਾਬੀ ਟ੍ਰਿਬਿਊਨ ਨੂੰ। ਅਤੇ ਲਓ ਹੁਣ ਸੁਣਦੇ ਹਾਂ ਕੁਝ ਹੋਰ ਗੀਤ।

0: You're listening to 3ZZZ, Melbourne Ethnic Community Radio 92.3 FM, broadcasting in your language.
1: The following program is in Punjabi.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
0: Proud sponsor of 3ZZZ 92.3 FM.
3: Agla program Punjabi Pasha de Vicho.

0: 3ZZZ 92.3 FM.
1: 3ZZZ 92.3 FM ਤੇ
2: ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ 92.3 FM ਫ੍ਰੀਕੁਐਂਸੀ ਉੱਪਰ ਰੇਡੀਓ 3ZZZ ਦੁਆਰਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਅਖੀਰਲੇ ਪਲਾਂ ਦੇ ਵਿੱਚ ਸਨਿਚਰਵਾਰ ਦੇ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਹੁਣ ਐਤਵਾਰ ਦੇ ਮੁੱਢਲੇ ਪਲ ਸ਼ੁਰੂ ਹੋ ਰਹੇ ਹਨ। ਪ੍ਰੋਗਰਾਮ ਦੇ ਦੂਜੇ ਅੱਧ ਦੇ ਵਿੱਚ ਪਹਿਲਾਂ ਸੁਣਦੇ ਹਾਂ ਕੁਝ

ਸਨ ਕੁਝ ਗੀਤ ਤੇ ਗੀਤਾਂ ਤੋਂ ਬਾਅਦ ਇੱਕ ਜਾਣਕਾਰੀ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਰਾਨ ਦੇ ਨਾਲ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਲੱਗੀ ਹੋਈ ਹੈ ਤੇ ਹੁਣ ਇਸ ਨੇ ਭਾਰਤ ਦੇ ਆਮ ਆਦਮੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। LPG ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ। ਪੈਟਰੋਲ ਦੀ ਕੀਮਤ 94.77 ਰੁਪਏ ਤੋਂ ਵੱਧ ਕੇ 97.81 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ 87.67 ਰੁਪਏ ਤੋਂ ਵੱਧ ਕੇ 90.71 ਰੁਪਏ ਹੋ ਗਈ। ਇਹਦਾ ਮਤਲਬ ਹੈ ਕਿ ਦੋਵਾਂ ਜਿਹੜੇ ਬਾਲਣ ਹਨ, ਇੰਧਣ ਹਨ, ਇਹਨਾਂ ਦੇ ਵਿੱਚ 3.14 ਰੁਪਏ ਪ੍ਰਤੀ ਲੀਟਰ ਵਾਧੇ ਦਾ ਸਿੱਧਾ ਅਸਰ ਜੋ ਹੈ ਉਹ ਜਨਤਾ ਦੀ ਜੇਬ 'ਤੇ ਪਿਆ ਹੈ। ਇਸ ਵਾਧੇ ਦਾ ਕਾਰਨ ਸਿਰਫ ਘਰੇਲੂ ਟੈਕਸਾਂ ਜਾਂ ਕਾਰਪੋਰੇਟ ਨੀਤੀਆਂ ਹੀ ਨਹੀਂ, ਸਗੋਂ ਮੱਧ ਪੂਰਬ ਦੇ ਵਿੱਚ ਵੱਧ ਰਹੇ ਭੂ ਰਾਜਨੀਤਿਕ ਤਣਾਅ ਵੀ ਹਨ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਤੇਲ ਸਪਲਾਈ ਬਾਰੇ ਵੱਧਦੀ ਅਨਿਸ਼ਚਿਤਤਾ ਨੇ ਅੰਤਰਰਾਸ਼ਟਰੀ ਕੱਚੇ ਤੇਲ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ ਵੱਡਾ ਹਿੱਸਾ ਆਯਾਤ ਕਰਦਾ ਹੈ, ਬਾਹਰੋਂ ਮੰਗਾਉਂਦਾ ਹੈ। ਇਸ ਲਈ ਵਿਸ਼ਵ ਵਿਆਪੀ ਸੰਕਟ ਦਾ ਪ੍ਰਭਾਵ ਸਿੱਧੇ ਤੌਰ 'ਤੇ ਭਾਰਤੀ ਬਾਜ਼ਾਰ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਤੇਲ ਦੀਆਂ ਕੀਮਤਾਂ ਦਾ ਮਤਲਬ ਸਿਰਫ ਡਰਾਈਵਿੰਗ ਖਰਚਾ ਹੀ ਨਹੀਂ ਕਿ ਆਪਾਂ ਗੱਡੀਆਂ ਚਲਾ ਲਈਆਂ ਅਤੇ ਤੇਲ ਮਹਿੰਗਾ ਹੋ ਗਿਆ, ਨਹੀਂ। ਜੇ ਆਵਾਜਾਈ ਮਹਿੰਗੀ ਹੋ ਜਾਂਦੀ ਹੈ ਤਾਂ ਸਬਜ਼ੀਆਂ, ਕਰਿਆਨਾ, ਦੁੱਧ, ਹਰ ਰੋਜ਼ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੀਆਂ ਸਾਰੀਆਂ ਕੀਮਤਾਂ, ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧਣ ਲੱਗਦੀਆਂ ਹਨ। ਅਜਿਹੇ ਸਮੇਂ ਆਮ ਆਦਮੀ ਦਾ ਚਿੰਤਤ ਹੋਣਾ ਸੁਭਾਵਿਕ ਹੈ, ਕਿਉਂਕਿ ਮਹਿੰਗਾਈ ਜੋ ਹੈ ਉਹ ਸਿਰਫ ਮੱਧ ਵਰਗ ਅਤੇ ਗਰੀਬਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ। ਅਮੀਰ ਤਾਂ ਸ਼ਾਇਦ ਇਸ ਤੋਂ ਬਚੇ ਹੀ ਰਹਿੰਦੇ ਹਨ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਕੁਝ ਗੀਤ। ਤੈਨੂੰ ਸਾਡੀ ਸੁੱਧ ਬੁੱਧ

0: ਮੇਰੀ ਆਉਂਦੀਆਂ ਘਟਾਵੇ ਕਾਲੀ ਤੁਰਨਾ ਪਊਗਾ ਬੜਾ ਮਹਿੰਗਾ ਵੇ ਪੱਥੂ ਦੀਆਂ ਪੈਣ ਚਣੀਆਂ ਮੇਰਾ ਭਿੱਜ ਜੁਵਰੀ ਦਾ ਲਹਿੰਗਾ ਵੇ ਪੱਥੂ ਦੀਆਂ ਪੈਣ ਚਣੀਆਂ ਮੇਰਾ ਭਿੱਜ ਜੁਵਰੀ ਦਾ ਲਹਿੰਗਾ ਵੇ ਪੱਥੂ ਦੀਆਂ ਪੈਣ ਚਣੀਆਂ
1: ਉੱਤੇ ਉੱਤੇ ਬਹਿ ਜਾ ਛੇਤੀ ਮਾਰ ਕੇ ਪੱਲਾ ਕੀ ਲਹਿੰਗਾ ਭਿੱਜਦਾ ਚੰਨੋ ਤੇ ਭਿੱਜ ਜਾਵੇ ਨੀ ਤੋੜ ਤੋੜ ਖਾਣ ਜਿੰਦ ਨੂੰ ਰੱਤਾ ਪਣਗ ਚੰਨਣ ਦੇ ਪਾਵੇ ਨੀ ਤੋੜ ਤੋੜ ਖਾਣ ਜਿੰਦ ਨੂੰ ਰੱਤਾ ਪਣਗ ਚੰਨਣ ਦੇ ਪਾਵੇ ਨੀ ਤੋੜ ਤੋੜ ਖਾਣ ਜਿੰਦ ਨੂੰ।

ਕੌਰ ਫੁੱਲਾਂ ਦੇਖੇ ਆਲ ਜਾਣ ਫੁੱਲਣੀ ਤੇਰੀ ਗਈ ਜੱਟੀ ਪਿੱਛੇ ਪੁੱਤਨੀ ਜੱਟਾਂ ਦਾ ਟਿੱਲੇ ਵਾਲੇ ਦਾ ਬਣ ਗਿਆ ਕੇਲਾ ਨੀ ਗਈ ਤੇਰੀ ਗੁੱਤ ਵੇਖ ਲਈ ਗਿਆ ਵੇਖਿਆ ਜਰਗ ਦਾ ਮੇਲਾ ਨੀ ਗਈ।

ਅੱਖਦਾਰ ਕਾਲ ਜੇ ਤੇ ਬਹਿ ਗਿਆ ਫਰੀਕੇ ਵਾਲਾ ਜੱਟੀਏ ਵਰਤ ਗਏ ਪਾਣੇ ਨੀ ਹੱਥ ਦੀ ਦਿਖਿਰ ਜਾਣਗੇ ਤੇਰੇ ਦੰਦ ਮੋਤੀਆਂ ਦੇ ਦਾਣੇ ਨੀ ਹੱਥ ਦੀ ਦਿਖਿਰ ਜਾਣਗੇ ਤੇਰੇ ਦੰਦ ਮੋਤੀਆਂ ਦੇ ਦਾਣੇ ਨੀ ਹੱਥ ਦੀ ਦਿਖਿਰ ਜਾਣਗੇ

ਤੋਂ ਬਾਅਦ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਆਪਣੇ ਜਿਹੜਾ ਸਰਕਾਰ ਨੇ ਬਜਟ ਪੇਸ਼ ਕੀਤਾ ਸੀ ਉਹਦੇ ਜਵਾਬੀ ਭਾਸ਼ਣ ਦੇ ਵਿੱਚ ਦੋ ਮਹੱਤਵਪੂਰਨ ਨੀਤੀਆਂ ਦਾ ਐਲਾਨ ਕੀਤਾ ਹੈ। ਪਹਿਲੀ ਨੀਤੀ ਦੇ ਅਨੁਸਾਰ ਜੋ ਵਿਅਕਤੀ ਆਸਟ੍ਰੇਲੀਆ ਦਾ ਸਿਟੀਜ਼ਨ ਨਹੀਂ ਹੈ ਉਹਨੂੰ ਵੈਲਫੇਅਰ ਅਤੇ ਐਨ ਡੀ ਆਈ ਐੱਸ ਵਰਗੀਆਂ ਸਮਾਜਿਕ ਸਹੂਲਤਾਂ ਤੋਂ ਬਾਹਰ ਰੱਖਿਆ ਜਾਵੇਗਾ। ਕੁਲੀਸ਼ਨ ਨੇ ਸਪਸ਼ਟ ਕੀਤਾ ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਸਿਰਫ ਆਸਟ੍ਰੇਲੀਆ ਦੇ ਸਿਟੀਜ਼ਨ ਹੀ 17 ਵੱਖ ਵੱਖ ਵੈਲਫੇਅਰ ਪ੍ਰੋਗਰਾਮਾਂ ਦਾ ਲਾਭ ਲੈ ਸਕਣਗੇ, ਜਿਵੇਂ ਕਿ ਏਜ ਪੈਨਸ਼ਨ, ਜੋਬ ਸੀਕਰ, ਕੇਅਰ ਪੇਮੈਂਟ, ਪੇਰੈਂਟਲ ਲੀਵ, ਪੇ ਆਦਿ। ਟੇਲਰ ਨੇ ਕਿਹਾ ਕਿ ਜੇ ਤੁਸੀਂ ਸਿਟੀਜ਼ਨ ਨਹੀਂ ਤਾਂ ਤੁਹਾਨੂੰ ਸਿਟੀਜ਼ਨਾਂ ਵਾਲੇ ਹੱਕ ਨਹੀਂ ਮਿਲਣਗੇ। ਉਹਨਾਂ ਕਿਹਾ ਕਿ ਪੀ ਆਰ ਵਾਲੇ ਆਪਣੇ ਇਲਾਜ ਦਾ ਖਰਚਾ ਖੁਦ ਚੱਕਣ। ਇਸ ਨੀਤੀ ਦੇ ਨਾਲ ਕਈ ਬਿਲੀਅਨ ਡਾਲਰਾਂ ਦੀ ਬੱਚਤ ਹੋਣ ਦਾ ਉਹਨਾਂ ਦਾਅਵਾ ਕੀਤਾ, ਪਰ ਵਿਰੋਧੀਆਂ ਨੇ ਇਸ ਨੂੰ ਮਾਈਗ੍ਰੈਂਟਸ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਵਜੋਂ ਆਖਿਆ ਹੈ। ਦੂਜੀ ਨੀਤੀ ਹਾਊਸਿੰਗ ਸੰਕਟ ਦੇ ਨਾਲ ਜੁੜੀ ਹੈ। ਵਿਰੋਧੀ ਧਿਰ ਦੇ ਨੇਤਾ ਟੇਲਰ ਨੇ ਕਿਹਾ ਕਿ ਮਾਈਗ੍ਰੇਸ਼ਨ ਇਨਟੈਕ ਨੂੰ ਨਵੇਂ ਘਰਾਂ ਦੀ ਗਿਣਤੀ ਨਾਲ ਜੋੜਿਆ ਜਾਵੇਗਾ। ਇੱਕ ਨਵਾਂ ਘਰ ਬਣੇ ਤਾਂ ਸਿਰਫ ਇੱਕ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਹੋਵੇ। ਇਸ ਯੋਜਨਾ ਨਾਲ ਮਾਸ ਮਾਈਗ੍ਰੇਸ਼ਨ ਨੂੰ ਕਾਬੂ ਕਰਨ ਅਤੇ ਹਾਊਸਿੰਗ ਸਪਲਾਈ ਨੂੰ ਸੰਤੁਲਿਤ ਕਰਨ ਦਾ ਟੀਚਾ ਹੈ। ਕੁਲੀਸ਼ਨ ਨੇ $5 ਬਿਲੀਅਨ ਦੇ ਹਾਊਸਿੰਗ ਇਨਫਰਾਸਟ੍ਰਕਚਰ ਫੰਡ ਦਾ ਵੀ ਵਾਅਦਾ ਕੀਤਾ ਹੈ, ਜੋ 4 ਲੱਖ ਨਵੇਂ ਘਰਾਂ ਦੇ ਨਿਰਮਾਣ ਪ੍ਰਕਿਰਿਆ ਨੂੰ ਤੇਜ਼ ਕਰੇਗਾ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਫਿਰ ਕੁਝ ਗੀਤ।

ਤੁਸੀਂ ਕੁਝ ਗੀਤ ਸੁਣ ਰਹੇ ਸੀ। ਇਹ ਜੋ ਅਖੀਰਲਾ ਗੀਤ ਸੀ ਗੋਰੀ ਦੀਆਂ ਝਾਂਜਰਾਂ ਸੁਰਿੰਦਰ ਕੌਰ ਦਾ ਗਾਇਆ ਹੋਇਆ, ਇਸ ਗੀਤ ਦੀ ਰਚਨਾ ਨੰਦ ਲਾਲ ਨੂਰਪੁਰੀ ਨੇ ਕੀਤੀ ਸੀ, ਜਿਨ੍ਹਾਂ ਦਾ ਜਨਮ 1906 ਈਸਵੀ ਦੇ ਵਿੱਚ ਪਿੰਡ ਨੂਰਪੁਰ ਜ਼ਿਲ੍ਹਾ ਲੈਲਪੁਰ ਦੇ ਵਿੱਚ ਹੋਇਆ ਸੀ। ਪੜ੍ਹਾਈ ਉਹਨਾਂ ਨੇ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਲੈਲਪੁਰ ਤੋਂ ਕੀਤੀ। ਵੰਡ ਦੇ ਪਿੱਛੋਂ ਜਲੰਧਰ ਆ ਗਏ। 1940 ਦੇ ਵਿੱਚ ਪੁਲਿਸ ਦੀ ਨੌਕਰੀ ਛੱਡ ਦਿੱਤੀ। ਪੰਜਾਬੀ ਫਿਲਮ ਮੰਗਤੀ ਦੇ ਲਈ ਫਿਰ ਉਹਨਾਂ ਨੇ ਗੀਤ ਲਿਖੇ ਅਤੇ ਪੰਜਾਬ ਦੇ ਵਿੱਚ ਇਹਨਾਂ ਗੀਤਾਂ ਨੇ ਉਹਨਾਂ ਦੀ ਪਛਾਣ ਦਵਾਈ। ਦੇਸ਼ ਦੀ ਵੰਡ ਨੇ ਸਭ ਕੁਝ ਬਦਲ ਦਿੱਤਾ। ਨੂਰਪੁਰੀ ਨੇ ਅਨੇਕਾਂ ਗੀਤ ਕਵਿਤਾਵਾਂ ਲਿਖੀਆਂ। ਚੁੰਮ ਚੁੰਮ ਰੱਖੋ ਨੀ ਇੱਕ ਅਲਗੀ ਝੁਝਾਰ ਦੀ, ਕਿੱਥੇ ਮਾਤਾ ਤੋਰਿਆ ਅਜੀਤ ਅਤੇ ਝੁਝਾਰ ਨੂੰ, ਗੋਰੀ ਦੀਆਂ ਝਾਂਜਰਾਂ, ਜੁੱਤੀ ਕਸੂਰੀ ਪੈਰੀ ਨਾ ਪੂਰੀ ਵਰਗੇ ਮਕਬੂਲ ਗੀਤ ਲਿਖੇ ਜੋ ਲੋਕ ਗੀਤ ਬਣ ਗਏ। ਸਿਹਤ ਦੀ ਖਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਹਨਾਂ ਨੇ 13 ਮਈ 1966 ਨੂੰ ਖੂਹ ਦੇ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਉਹਨਾਂ ਦੇ ਗੀਤਾਂ ਨੂੰ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ। ਕੁਝ ਮਸ਼ਹੂਰ ਗੀਤ ਹਨ, ਬੱਲੇ ਨੀ ਪੰਜਾਬ ਦੀਏ ਸ਼ੇਰ ਬਚੀਏ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਚੰਨ ਵੇਖ ਸ਼ੌਂਕਣ ਮੇਲੇ ਦੀ, ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਚੁੰਮ ਚੁੰਮ ਰੱਖੋ ਨੀ ਇੱਕ ਅਲਗੀ ਝੁਝਾਰ ਦੀ, ਕਿੱਥੇ ਤੋ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ, ਅਤੇ ਵੰਗਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਨੂਰਪੁਰੀ ਨੇ ਇਹ ਕਵਿਤਾ ਲਿਖੀ। ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਅਤੇ ਮਹਿਲਾਂ ਦੀ ਬਹਾਰ ਨੂੰ। ਭਾਸ਼ਾ ਵਿਭਾਗ ਪੰਜਾਬ ਨੇ 1960 ਦੇ ਵਿੱਚ ਸੁਗਾਤ ਕਾਵਿ ਸੰਗ੍ਰਹਿ ਸ਼੍ਰੋਮਣੀ ਕਾਵਿ ਕਰਾਰ ਦੇ ਕੇ ਉੱਤਮ ਕਵੀ ਦੇ ਤੌਰ 'ਤੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ। 60 ਸਾਲਾਂ ਦੀ ਉਮਰ ਦੇ ਵਿੱਚ ਸਮਾਜਿਕ ਆਰਥਿਕ ਵਿਵਸਥਾ ਤੋਂ ਰਾਜ ਤੋਂ ਸੱਤੇ ਹੋਏ, ਨਿਰਾਸ਼ ਹੋਏ ਨੂਰਪੁਰੀ ਨੇ ਘੋਰ ਗਰੀਬੀ ਦੀ ਹਾਲਤ ਦੇ ਵਿੱਚ ਜਲੰਧਰ ਦੇ ਵਿੱਚ ਖੁਦਕਸ਼ੀ ਕਰ ਲਈ ਸੀ। ਇਸ ਮਕਬੂਲ ਕਵੀ ਦੀ ਸਮੁੱਚੀ ਰਚਨਾ ਉਹਦੇ ਚਲਾਣੇ ਤੋਂ ਕਈ ਸਾਲਾਂ ਦੇ ਮਗਰੋਂ ਪੰਜਾਬ ਬੋਲਿਆ ਨਾਂ ਹੇਠ ਕਿਤਾਬੀ ਰੂਪ ਦੇ ਵਿੱਚ ਸਾਹਮਣੇ ਆਈ। ਨੂਰਪੁਰੀ ਦੀ ਯਾਦ ਦੇ ਵਿੱਚ ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾਂ ਕੁਝ ਵਿਦਵਾਨਾਂ ਕਵੀਆਂ ਨੇ ਰਲ ਕੇ ਬਣਾਈ, ਜਿਹਦਾ ਮਕਸਦ ਸਵਰਗੀ ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਿਤ ਕਰਨਾ, ਅਤੇ ਇਹ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ। ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਬੜੇ ਸੋਹਣੇ ਸੋਹਣੇ ਗੀਤ ਲਿਖੇ ਹਨ ਪੰਜਾਬ ਬੋਲਿਆ ਦੇ ਨਾਂ ਹੇਠ। ਅਤੇ ਲਓ ਹੁਣ ਇੱਕ ਗੀਤ ਹੋਰ ਸੁਣਦੇ ਹਾਂ।

ਇਸ ਗੀਤ ਤੋਂ ਬਾਅਦ ਸੁਣਦੇ ਹਾਂ ਖਬਰਾਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮਜੀਠਾ ਨਗਰ ਕੌਂਸਲ ਦਾ ਕਾਰਜਕਾਰੀ ਅਫਸਰ ਨਗਰ ਕੌਂਸਲ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ NOC ਜਾਰੀ ਨਹੀਂ ਕਰ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ 416 ਸਰਕਾਰੀ ਸਕੂਲਾਂ ਨੇ 100% ਪਾਸ ਦਰ ਦਰਜ ਹਾਸਲ ਕਰਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। 12ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਲੜਕੀਆਂ ਨੇ ਇਸ ਵਾਰ ਫਿਰ ਮੈਰਿਟ ਸੂਚੀ ਪਾਸ ਪ੍ਰਤੀਸ਼ਤਤਾ ਦੇ ਵਿੱਚ ਬਾਜ਼ੀ ਮਾਰੀ ਹੈ। ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਸਥਾਨਕ ਚੋਣਾਂ ਦੌਰਾਨ ਸੂਬਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਭਰੋਸਾ ਦਿੱਤਾ ਹੈ ਕਿ ਚੋਣ ਲੜਨ ਲਈ ਰਿਹਾਇਸ਼ੀ ਸਰਟੀਫਿਕੇਟ ਜਮ੍ਹਾਂ ਕਰਾਉਣਾ ਕੋਈ ਲਾਜ਼ਮੀ ਸ਼ਰਤ ਨਹੀਂ ਹੈ। ਚੰਡੀਗੜ੍ਹ 12 ਅਧਿਆਪਕਾਂ ਦਾ ਇੱਕ ਬੈਚ ਫਿਨਲੈਂਡ ਲਈ ਰਵਾਨਾ ਹੋਇਆ। ਬੈਚ ਵਿਦੇਸ਼ ਦੇ ਵਿੱਚ ਟ੍ਰੇਨਿੰਗ ਲਵੇਗਾ। ਰਾਮਾ ਮੰਡੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਾਗਜ਼ ਦਾਖਲ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਨਗਰ ਕੌਂਸਲ ਦਫ਼ਤਰ ਦੇ ਵਿੱਚ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਪੱਤਰਕਾਰਾਂ ਨੂੰ ਵੀ ਬਾਹਰ ਹੀ ਰੋਕ ਦਿੱਤਾ ਗਿਆ। ਉਮੀਦਵਾਰਾਂ ਨੇ ਕਿਹਾ ਜਦੋਂ ਕਾਗਜ਼ ਦਾਖਲ ਕਰਵਾਉਣਾ ਹੀ ਪੁਲਿਸ ਗੈਰ ਕਾਨੂੰਨੀ ਸਮਝਦੀ ਹੈ ਤਾਂ ਨਗਰ ਕੌਂਸਲ ਚੋਣਾਂ ਕਰਾਉਣ ਦਾ ਮਤਲਬ ਹੀ ਕੀ ਰਹਿ ਗਿਆ ਹੈ। ਗੁਰਦਾਸਪੁਰ ਵਿਖੇ SDM ਦੀ ਸੇਵਾ ਨਿਭਾ ਰਹੇ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਸ ਮਾਮਲੇ ਨੂੰ ਜੰਮੂ ਕਸ਼ਮੀਰ ਰਾਜਸਥਾਨ ਹਾਈਵੇ ਦੇ ਲਈ ਅਕੁਆਇਰ ਕੀਤੀ ਜ਼ਮੀਨ ਦੇ ਵਿੱਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਨੁਦੀਪ ਕੌਰ ਰੰਧਾਵਾ 'ਤੇ 1,63,00,000 ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੇ ਲਈ 50 ਵਾਰਡਾਂ ਦੇ ਵਿੱਚ ਆਪਣੇ ਉਮੀਦਵਾਰ ਐਲਾਨਣ ਤੋਂ ਬਾਅਦ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਦਰਦ ਇੱਕ ਵਾਰ ਫਿਰ ਛਲਕਿਆ। ਉਹਨਾਂ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦੇ ਦੌਰਾਨ ਆਪਣੇ ਆਪ ਦੀ ਬੁਕਤ ਨਾ ਹੋਣ ਦੀ ਗੱਲ ਖੁੱਲ੍ਹੇਆਮ ਕਬੂਲਦਿਆਂ ਕਿਹਾ ਕਿ ਇਸ ਕਵਾਇਦ ਨੂੰ ਤਾਨਾਸ਼ਾਹੀ ਦਾ ਨਾਂ ਦਿੱਤਾ ਹੈ। ਸ਼੍ਰੀ ਗਿੱਲ ਨੇ ਆਪਣੇ ਭਾਣਜੇ ਅਤੇ ਮੌਜੂਦਾ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੂੰ ਵਾਰਡ ਨੰਬਰ 14 ਤੋਂ ਮਿਲੀ ਟਿਕਟ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਟਿਕਟੋਂ ਸੱਖਣੇ ਰਹੇ ਯੋਗ ਵਿਅਕਤੀਆਂ ਦੇ ਨਾਲ ਖੜਨਗੇ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਦੇ ਵਿੱਚ ਆਪਣੀਆਂ ਜਾਇਜ਼ ਮੰਗਾਂ ਦੇ ਲਈ ਸ਼ਾਂਤਮਈ ਮਾਰਚ ਕਰ ਰਹੇ ਕਿਸਾਨਾਂ ਅਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਵਿਰੁੱਧ ਤਾਕਤ ਦੀ ਵਰਤੋਂ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਕਿਸਾਨਾਂ 'ਤੇ ਲਾਠੀਚਾਰਜ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਠਹਿਰਾਈ ਜਾ ਸਕਦੀ। ਚੰਡੀਗੜ੍ਹ ਹਰਿਆਣਾ ਦੇ ਵਿੱਚ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ, ਉਹਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਫਿਲਹਾਲ ਆਪਣੀ ਹੜਤਾਲ ਆਰਜ਼ੀ ਤੌਰ 'ਤੇ ਖਤਮ ਕਰ ਦਿੱਤੀ ਹੈ। ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 1 ਜੁਲਾਈ 2026 ਤੋਂ ਦੁਬਾਰਾ ਹੜਤਾਲ 'ਤੇ ਚਲੇ ਜਾਣਗੇ। ਹਰਿਆਣਾ ਸਰਕਾਰ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਪਰ ਸਰਕਾਰ ਦੇ ਇਸ ਦਾਅਵੇ 'ਤੇ ਅਦਾਲਤ ਨੇ ਹੁਕਮ ਦਿੱਤਾ ਕਿ ਇਹ ਬਿਆਨ ਸਿਰਫ ਜ਼ਬਾਨੀ ਨਹੀਂ ਬਲਕਿ ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਦਸਖਤ ਕੀਤੇ ਗਏ ਇੱਕ ਰਸਮੀ ਹਲਫ਼ਨਾਮੇ ਰਾਹੀਂ ਪੇਸ਼ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵਿਦੇਸ਼ ਯਾਤਰਾ 'ਤੇ ਟੈਕਸ ਸੈਸ ਜਾਂ ਸਰਚਾਰਜ ਲਾਉਣ 'ਤੇ ਵਿਚਾਰ ਕਰ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG ਰੀ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਐਤਵਾਰ 21 ਜੂਨ ਨੂੰ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 3 ਮਈ ਨੂੰ ਹੋਈ ਸੀ ਜਿਸ ਦੇ ਵਿੱਚ 22.79 ਲੱਖ ਵਿਦਿਆਰਥੀ ਬੈਠੇ ਸਨ। ਨੈਸ਼ਨਲ ਟੈਸਟਿੰਗ ਏਜੰਸੀ ਨੇ ਪੇਪਰ ਲੀਕ ਦੇ ਦੋਸ਼ਾਂ ਦੇ ਕਾਰਨ 12 ਮਈ ਨੂੰ ਇਹਨੂੰ ਰੱਦ ਕਰ ਦਿੱਤਾ ਸੀ। ਅਤੇ ਦੂਜੇ ਪਾਸੇ ਯੂਨਾਈਟਡ ਡਾਕਟਰਸ ਫਰੰਟ ਨੇ UDF ਨੇ ਨੀਟ UG 2026 ਪੇਪਰ ਲੀਕ ਵਿਵਾਦ ਅਤੇ ਇਹ ਤੋਂ ਬਾਅਦ ਪ੍ਰੀਖਿਆ ਰੱਦ ਹੋਣ ਮਗਰੋਂ
ਨੈਸ਼ਨਲ ਟੈਸਟਿੰਗ ਏਜੰਸੀ ਨੂੰ ਇਹਦੇ ਮੌਜੂਦਾ ਸਰੂਪ ਦੇ ਵਿੱਚ ਭੰਗ ਕਰਨ ਦੀ ਮੰਗ ਨੂੰ ਲੈ ਕੇ ਭਾਰਤ ਦੀ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਲਖਨਊ, ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਏ ਭਿਆਨਕ ਤੂਫਾਨ ਭਾਰੀ ਮੀਂਹ ਦੇ ਵਿੱਚ ਘੱਟੋ ਘੱਟ 111 ਲੋਕਾਂ ਦੀ ਮੌਤ ਹੋ ਗਈ, 72 ਹੋਰ ਜ਼ਖਮੀ ਹੋ ਗਏ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਦੇ ਵਿੱਚ ਮੈਂਬਰ ਬਿਜਲੀ ਅਤੇ ਮੈਂਬਰ ਸਿੰਚਾਈ ਦੇ ਅਹੁਦਿਆਂ ਲਈ ਪੰਜਾਬ ਅਤੇ ਹਰਿਆਣਾ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਖੱਟਰ ਨੇ ਕਿਹਾ ਕਿ ਸੂਬਿਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਭਰਤੀ ਨਿਯਮਾਂ ਦੇ ਵਿੱਚ ਜ਼ਰੂਰੀ ਕਲਾਜ ਸ਼ਰਤ ਸ਼ਾਮਲ ਕੀਤੀ ਗਈ ਹੈ। ਐਡਲੇਡ, ਸਾਊਥ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਕਿਸਾਨੀ ਨਾਲ ਜੁੜੇ ਮਹਾਨ ਤਿਉਹਾਰ ਵਿਸਾਖੀ ਨੂੰ ਸਮਰਪਿਤ ਇੱਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਸਾਖੀ ਦੇ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਮਹੱਤਵ 'ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਵਿਸਾਖੀ ਸਿਰਫ ਫਸਲਾਂ ਦੇ ਤਿਉਹਾਰ ਤੱਕ ਸੀਮਿਤ ਨਹੀਂ, ਸਗੋਂ 1699 ਦੇ ਵਿੱਚ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਨਾਲ ਜੁੜਿਆ ਉਹ ਮਹਾਨ ਦਿਹਾੜਾ ਹੈ ਜਿਸ ਨੇ ਮਨੁੱਖਤਾ ਨੂੰ ਬਰਾਬਰੀ, ਸੇਵਾ, ਹਿੰਮਤ ਅਤੇ ਇਨਸਾਫ਼ ਦਾ ਸੰਦੇਸ਼ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਨੇ ਪਾਕਿਸਤਾਨ ਕਾਰਨ ਈਰਾਨ ਨਾਲ ਜੰਗ ਬੰਦੀ 'ਤੇ ਸਹਿਮਤੀ ਜਿਤਾਈ ਹੈ, ਹੁਣ ਇਸ ਦੇਸ਼ 'ਤੇ ਹੋਰ ਕੋਈ ਬਿਮਾਰੀ ਨਹੀਂ ਕੀਤੀ ਜਾਵੇਗੀ। ਅਮਰੀਕਾ ਇਜ਼ਰਾਈਲ ਅਤੇ ਈਰਾਨ ਜੰਗ 28 ਫਰਵਰੀ ਨੂੰ ਸ਼ੁਰੂ ਹੋਈ ਸੀ ਜਿਸ ਨੂੰ 8 ਅਪ੍ਰੈਲ ਤੋਂ ਪਾਕਿਸਤਾਨ ਦੀ ਮਦਦ ਦੇ ਨਾਲ ਰੋਕ ਦਿੱਤਾ ਗਿਆ ਸੀ। ਚੀਨ ਤੋਂ ਵਾਪਸ ਪਰਤਦੇ ਸਮੇਂ ਟਰੰਪ ਨੇ ਕਿਹਾ ਕਿ ਉਹਨਾਂ ਨੇ ਦੂਜੇ ਦੇਸ਼ ਦੀ ਅਪੀਲ 'ਤੇ ਇਹ ਕਦਮ ਚੁੱਕਿਆ ਹੈ। ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੀਲਡ ਮਾਰਸ਼ਲ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਬਹੁਤ ਵਧੀਆ ਸ਼ਖਸੀਅਤਾਂ ਦੱਸਿਆ। ਲੈਸਟਰ, ਇੰਗਲੈਂਡ, ਪ੍ਰਸਿੱਧ ਸ਼ਹਿਰ ਲੈਸਟਰ ਦੇ ਵਿੱਚ ਪਹਿਲੀ ਵਾਰ ਇੱਕ ਗੁਰਸਿੱਖ ਅੰਮ੍ਰਿਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਕੁਲਵਿੰਦਰ ਸਿੰਘ ਜੌਹਲ ਨੇ ਲਾਰਡ ਮੇਅਰ ਵਜੋਂ ਅਹੁਦਾ ਸੰਭਾਲਿਆ। ਜੌਹਲ ਦਾ ਸੰਬੰਧ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਤੇਂਗ ਦੇ ਨਾਲ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਭਾਰਤੀ ਮੂਲ ਦੇ ਰੋਹਿਤ ਚੋਪੜਾ ਨੂੰ ਨਵੀਂ ਬਣਾਈ ਕੰਜ਼ਿਊਮਰ ਵਾਚਡੌਗ ਏਜੰਸੀ ਦੇ ਮੁਖੀ ਨਿਯੁਕਤ ਕੀਤਾ ਹੈ। ਲੰਡਨ, ਇੰਗਲੈਂਡ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਸਰ ਡੇਵਿਡ ਬੈਕਮ ਬਰਤਾਨੀਆ ਦੇ ਪਹਿਲੇ ਅਰਬਪਤੀ ਖਿਡਾਰੀ ਬਣ ਗਏ ਹਨ। ਬੈਕਮ ਦੀ ਕੁੱਲ ਜਾਇਦਾਦ ਲਗਭਗ 1.18 ਅਰਬ ਪਾਉਂਡ ਤੱਕ ਪਹੁੰਚ ਗਈ ਹੈ। ਬੈਂਕਾਕ, ਭਾਰਤੀ ਬੈਡਮਿੰਟਨ ਸਟਾਰ PV ਸਿੰਧੂ ਥਾਈਲੈਂਡ ਓਪਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਹ ਕੁਆਟਰ ਫਾਈਨਲ ਦੇ ਵਿੱਚ ਜਪਾਨ ਦੀ ਅਕਾਨੇ ਯਾਮਾਗੁਚੀ ਤੋਂ ਹਾਰ ਗਏ। ਲਖਨਊ, ਸੁਪਰ ਜਾਇੰਟਸ ਨੇ MMARSH ਦੀਆਂ 90 ਦੌੜਾਂ ਦੀ ਪਾਰੀ ਸਦਕਾ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਚੇਨਈ ਦਾ ਪਲੇਆਫ ਦੇ ਵਿੱਚ ਪਹੁੰਚਣ ਦਾ ਰਾਹ ਔਖਾ ਹੋ ਗਿਆ ਹੈ। ਪੰਜਾਬ ਕਿੰਗਜ਼ ਦੀ ਲਗਾਤਾਰ 5ਵੀਂ ਹਾਰ ਦੇ ਬਾਵਜੂਦ ਸਹਾਇਕ ਕੋਚ ਬ੍ਰੈਡ ਹੈਡਨ ਨੇ ਆਪਣੇ ਗੇਂਦਬਾਜ਼ਾਂ 'ਤੇ ਭਰੋਸਾ ਜਿਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਂਦਬਾਜ਼ਾਂ ਨੂੰ ਹੁਣ ਚੁਣੌਤੀ ਦਾ ਸਾਹਮਣਾ ਕਰਨ ਲਈ ਨਵੇਂ ਤਰੀਕੇ ਲੱਭਣੇ ਪੈਣਗੇ। ਪੰਜਾਬ ਕਿੰਗਜ਼ ਦੀ ਟੀਮ ਜੋ ਪਹਿਲਾਂ ਲਗਾਤਾਰ 7 ਮੈਚ ਜਿੱਤ ਕੇ ਚੋਟੀ ਦੀਆਂ ਟੀਮਾਂ ਦੇ ਵਿੱਚ ਜਗ੍ਹਾ ਬਣਾਉਣ ਦੀ ਪੱਕੀ ਦਾਅਵੇਦਾਰ ਮੰਨੀ ਜਾ ਰਹੀ ਸੀ, ਉਹਦੀ ਕਾਰਗੁਜ਼ਾਰੀ ਹੁਣ ਲਗਾਤਾਰ ਡਿੱਗ ਰਹੀ ਹੈ। ਹੁਣ ਹਾਲਾਤ ਅਜਿਹੇ ਹਨ ਕਿ ਪਲੇਆਫ ਦੇ ਵਿੱਚ ਪਹੁੰਚਣ ਦੇ ਲਈ ਉਹਨਾਂ ਨੂੰ ਆਪਣੇ ਆਖਰੀ 2 ਮੈਚ ਜਿੱਤਣੇ ਹੀ ਪੈਣਗੇ। ਇਹ ਸਨ ਅੱਜ ਦੀਆਂ ਖਬਰਾਂ। ਅੱਜ ਦਾ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ, ਤੰਦਰੁਸਤੀ ਹੋਵੇ ਅਤੇ ਸਭਨਾਂ ਨੂੰ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਕੁਝ ਗੀਤ।